ਤੂੰ ਅਮਿਤ ਕੁਮਾਰ, ਅਭਿਜੀਤ, ਗੋਵਿੰਦ, ਤਰੁਣ, ਸੋਨਾਮਤੀ, ਮਾਇਆ ਰਾਜਵਾੜੇ, ਸਿਮਰਨ ਰਾਜਵਾੜੇ, ਬੁੜਵਾਹ, ਜ਼ਿਲ੍ਹਾ ਖਰਗੋਨ, ਮੱਧ ਪ੍ਰਦੇਸ਼ ਸੇ ਪ੍ਰਵੀਣ ਸ਼੍ਰੀਮਾਲੀ, ਤੇਲੰਗਾਨਾ ਭੋਨਗੀਰ ਸੇ ਮੁਹੰਮਦ ਬੁਰਹਾਨੁਦ੍ਦੀਨ, ਮੁਹੰਮਦ ਯੂਸੁਫੁਦ੍ਦੀਨ, ਜ਼ਿਲ੍ਹਾ ਮੁਰਾਦਾਬਾਦ, ਗ੍ਰਾਮ ਦੁਲਹਾਪੁਰ, ਉੱਤਰ ਪ੍ਰਦੇਸ਼ ਸੇ ਮੁਕੇਸ਼ ਕਸ਼ਯਪ, ਸ਼ੀਤਲ ਕਸ਼ਯਪ, ਸੋਨੂ ਸੁਰੇਸ਼, ਰਾਜਪਾਲ ਪੰਕਜ ਕਾਜਲ, ਸੀਮਾ ਮਾਨਵੀ, ਤਨਵੀ, ਲਕਸ਼ ਸੋਨੀ, ਮੋਹਨੀ, ਰਿਤਿਕ, ਬਲਵੀਰ ਸਿੰਘ, ਬਠੇਨਾ ਪਾਟਨ, ਜ਼ਿਲ੍ਹਾ ਦੁਰਗ, ਛੱਤੀਸਗੜ੍ਹ ਸੇ ਬਲਕਰਨ ਵਰਮਾ, ਅੰਜਲੀ, ਜੋਤੀ ਵਰਮਾ, ਨਿਧੀ, ਨਿਖਿਲ ਵਰਮਾ। ਤੋ ਆਈਏ ਆਪ ਸਭ ਕੀ ਫਰਮਾਇਸ਼ ਪਰ ਸੁਣਤੇ ਹੈ ਫਿਲਮ ਜਬ ਵੀ ਮੈਟ ਕਾ ਯੇ ਗੀਤ, ਮੋਹਿਤ ਚੌਹਾਨ ਕੀ ਆਵਾਜ਼ ਮੇਂ। ਬੋਲ ਹੈ ਇਰਸ਼ਾਦ ਕਾਮਿਲ ਕੇ, ਸੰਗੀਤ ਨਿਰਦੇਸ਼ਨ ਹੈ ਪ੍ਰੀਤਮ ਕਾ।